0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ कि जिहड़ी कमियां है पेशियां है वह पूरी की जान और जो खुराक इंसान लए उस नाल शुगर की मात्रा शरीर विच ज़्यादा ना वधे। सो मेन फूड ग्रुप्स जिहड़े असी आइडेंटिफाई करते हैं एक तो हुंदा है कार्बोहाइड्रेट। कार्बोहाइड्रेट आंदा है सिंपल अनाज तो, आटा हो गया, चावल हो गए, या अजकल नवे बाकी बाजरा है, जवार है, पुराने अनाज सी, या नवे अनाज अजकल इंडिया च काफ़ी पॉपुलर है, किनुआ या खुसखुस कहिंदे उन्हूं। सो ये फूड ग्रुप्स हैं कार्बोहाइड्रेट का। इस विच इंपॉर्टेंट है कि जिहड़ा असी कहने कंपलैक्स कार्बोहाइड्रेट कि अनाज जिन्ना मोटा है उन्ना ही अच्छा है
0: जी।
1: मैदा नहीं इस्तेमाल करना, उस विच स्टार्च बहुत हुंदी है, वो शुगर वधाएगा। इसी तरह जिहड़ी राइस है वाइट पॉलिश्ड राइस उस नाल शुगर ज़्यादा वधती है। सो कंपलैक्स कार्बोहाइड्रेट्स असी लैने तो उस विच जिहड़ी शुगर दा राइस है वो घट हुंदा है और उस विच फाइबर कंटेंट ज़्यादा हुंदा है डाइट विच, जो कि अगेन शुगर कंट्रोल विच भी हेल्प करता है, कोलेस्ट्रॉल दे कंट्रोल विच भी हेल्प करता है और जनरल हेल्थ लई बहुत इंपॉर्टेंट है। सेकेंड फूड ग्रुप जिहड़ा बहुत इंपॉर्टेंट है ओनू कहने आ प्रोटीन। हुण प्रोटीन नॉन वेजिटेरियन फूड्स विच जिदा चिकन फिश एग्स इन्हां चों आ जांदा है, या फिर वेजिटेरियन फूड्स विच दालां हो गईआं या मशरूम्स हो गए, पनीर हो गया, जिन्ना भी डेयरी है उन्हां विच प्रोटीन आता है। सो प्रोटीन की मात्रा भी अच्छी रखनी चाहिए है। और तीजा फूड ग्रुप है फैट्स। फैट्स नू लेके भी काफ़ी धारनावां हैगियां लोगों विच। फैट टोटली घटानी नहीं हुंदी डाइट चों, बट हेल्दी फैट्स जिहड़ी पोली अनसैचुरेटेड फैट्स हैं, रिफाइंड वेजिटेबल ऑयल्स तो आंदियां वो ज़्यादा वधानियां चाहीदियां डाइट विच। और सैचुरेटेड फैट लेनी है बट घट मात्रा विच लेनी है। सब तो इंपॉर्टेंट फैट विच है कि फैट नू डीप फ्राई नहीं करीदा या उन्नू बार बार हीट नहीं करना चाहीदा। इस दे अलावा फ्रूट्स जरूर होने चाहिए हैं डाइट विच, सैलड्स होने चाहिए हैं, और जेडे बाकी माइक्रोन्यूट्रिएंट्स असी कहने आ विटामिन्स मिनरल्स, ये कोशिश की जाती है कि नैचुरल डाइट तो ही आन, जिदा सब्जियां दे राही, फ्रूट्स दे राही या फिर सलाद दे राही। जे किसी खास न्यूट्रिएंट की घाट है डाइट विच तां उसनू बाहरों सप्लीमेंट्स के तौर पर दिता जा सकता है।
0: जी तो डॉक्टर साहब बहुत ही अच्छी इन्फॉर्मेशन तुसी दिती है, तो खास तौर पर जिहड़े साडे दर्शक ने उन्होंने भी इहदे बारे च बहुत बेहतरीन जानकारी मिली भी है। तो नाल दी नाल हुण जांदे जांदे एक कोई हैल्दी टिप जरूर चाहांगे साडे जिहड़े इस वक्त दर्शक जुड़े हुए हैं उन्होंने वास्ते।
1: एक बहुत इंपॉर्टेंट मैसेज जिहड़ा लोगों तक पहुँचना चाहिए है कि डायबिटीज़ का अहम कारण है कि साडा लाइफ स्टाइल पूरा चेंज हो गया है। और सब तो जरूरी है, डेफिनेटली डायबिटीज़ का इलाज इंपॉर्टेंट है, लेकिन सब तो जरूरी है कि डायबिटीज़ नू प्रिवेंट किया जाए। जेडे कि रिस्क विच हैं, जिन्हां दे परिवार विच ऑलरेडी डायबिटीज़ की हिस्ट्री है या जिन्हां दा वजन ज़्यादा है, वह जे शुरू तो ही अपना लाइफ स्टाइल ठीक कर लैन तो डायबिटीज़ होने का खतरा पहला ही घट जाता है। और एक्टिव लाइफ स्टाइल नाल डायबिटीज़ प्रिवेंशन की जा सकती है, वह खतरा ऑलमोस्ट 50-60% घट किया जा सकता है और एक सक्सैसफुल लाइफ जीती जा सकती है।
0: जी प्यारे दर्शकों, अज साढ़े नाल गलबात की है डॉक्टर गगन प्रिया जी ने, अते बहुत ही बाखूबी उन्होंने इनफॉर्मेशन दी है शुगर के मरीजों के बारे में। अज साढ़े प्रोग्राम हैल्दी लाइफ के पुजन के वास्ते डॉक्टर गगन प्रिया जी का असी बहुत बहुत शुक्रिया अदा करते हैं।
1: धन्यवाद
0: जी। धन्यवाद जी। तो प्यारे दर्शकों, जेकर तुसी साडे प्रोग्राम हैल्दी लाइफ नू वेखना चाहुंदे हो तो हरेक एतवार दोपहर 3 बजे अते हरेक वीरवार दोपहर 2:30 बजे इस प्रोग्राम नू वेख सकते हो। अते खास तौर पर इस प्रोग्राम नू सोशल मीडिया प्लेटफॉर्म के उपर वेखण दे वास्ते सबसक्राइब कर सकते हो चढ़दी कला टाइम TV प्राइम नू। अते अज साढ़े खास प्रोग्राम हैल्दी लाइफ दे विच साढ़े नाल जुड़न दे वास्ते डॉक्टर गगन प्रिया जी का बहुत बहुत धन्यवाद। अते साढ़े प्यारे प्यारे दर्शक जो कि सानू वेख रहे हैं उन्हां नू भी प्यार भरी सत श्री अकाल।

0: a very good day on 21st of June, which is celebrated all over the world as a World Yoga Day. This is the gift from India to mankind. And you would realize the importance of yoga, not only when you are here, but wherever I have been abroad, whether be it any airport in the United States or in Europe, or even in places you see on the beaches of Tel Aviv, you will find that there are many yoga centers, there are yoga rooms for people, and shows how immensely popular our ancient Indian tradition is spreading. And being a cardiologist, let me tell you, there are immense benefits of yoga on the heart and on the whole body. As per Hatha Yoga, not only it improves the exercise endurance and muscle flexibility, but also it has got positive benefits in reducing the heart rate, it reduces the blood pressure, it would increase the heart rate variability, which is a very risk factor for sudden cardiac death. It has got a lot of benefit by increasing the vagal tone and also helps in reducing anxiety and depression, which is often associated with coronary artery disease. The European Journal of Preventive Cardiology, after a meta-analysis of various trials, has come to the conclusion that it is a useful add-on therapy in cases of coronary artery disease, in stable heart failure, and in cardiac dysarrhythmias. So friends, on this occasion of World Yoga Day on the 21st of June, let us all resolve to make yoga as a part of our existence. And we as doctors should practice it ourselves and also pass on this valuable knowledge to the world, to our patients for their benefit. And I'm very sure we will go and we would have a lot of publications and papers to support scientifically what is our ancient heritage. But finally, let me tell you one thing. Yoga is an add-on therapy. It is not a replacement. Just because you do yoga and you do pranayams, which will increase your exercise capacity, your pulmonary function test, that does not mean that you have to stop taking your cardiac medicines for heart, for hypertension. It is an add-on therapy and should not replace interventions. Thank you very much. Jai Hind.
1: Welcome to Radio for Public Health, a 24/7 live streaming and on-demand platform for doctors to reach, connect, engage, and educate patients and high-risk citizens on evidence-based health education, thus enhancing health literacy and improve health outcomes.
2: Hello everyone, I'm Dr. Surajit Kumar Patra, Director and Consultant Diabetologist, Dr. Surajit Patra's Diabetes Clinic, Bhubaneswar. Aji, ei series re ame gote important topic re discuss kariba. Eta hela CGMS, Continuous Glucose Monitoring System. Apan man janithibe je mane jonko diabetes hela ame kemti check kariba, mane fasting blood sugar, postprandial blood sugar, HbA1c. HbA1c la 2 ru 3 mas ra average blood sugar bisare kahitai. ତାପରେ ଏବେ ଆହୁରି ନୂଆ ଜିନିଷ ବି ଆସିଲାଣି, ଏହାକୁ କହନ୍ତି CGMS, କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ୍, CGMS. ଯେମିତି ଏହାର ସିମ୍ପଲ୍ ଲାଙ୍ଗୁଏଜ୍ରେ ବୁଝିବା ପାଇଁ, ଆମେ 24 ଘଣ୍ଟାରେ 1440 ମିନିଟ୍ ହୁଏ, ହେଲା? ତ ଫାଷ୍ଟିଂ ପିପି ଯେଉଁ ଟେଷ୍ଟ କରାଯାଏ ସେଇଟା ଗୋଟେ ମିନିଟ୍ରେ ଫାଷ୍ଟିଂ ବ୍ଲଡ୍ ସୁଗର ଏମିତି 7:30 ମନେକର 200 ଥିଲା, ଖାଇସାରିକି 2 ଘଣ୍ଟା ପରେ 240 ହେଲା, ତ ସେଇଟା 2 ମିନିଟ୍ର ଭାଲ୍ୟୁ. ଗୋଟେ ମିନିଟ୍ରେ ଫାଷ୍ଟିଂ ବ୍ଲଡ୍ ସୁଗର ଗୋଟେ ମିନିଟ୍ରେ ଥିଲା, ପୋଷ୍ଟ ପ୍ରାଣ୍ଡେଲ୍ ଆଉ ଗୋଟେ ମିନିଟ୍. ତ ଗୋଟେ ଦିନ ଭିତରେ ଯେଉଁ 1440 ମିନିଟ୍ ହୁଏ, ବାକି 1438 ମିନିଟ୍ରେ କେତେ ବ୍ଲଡ୍ ସୁଗର ରହେ ସେଟା ଫାଷ୍ଟିଂ ପିପିରୁ ଜଣାପଡ଼େ ନାହିଁ. ଆଉ ଯଦି ଆମେ HbA1c କରିବା, ସେଟା ଲାଷ୍ଟ 3 ମାସର ବା 2 ରୁ 3 ମାସର ଏଭରେଜ୍ ବ୍ଲଡ୍ ସୁଗର କହେ କେତେ ରହୁଛି. ବାକି ଆମର ଯେଉଁ ଗ୍ଲାଇସେମିକ୍ ଭେରିଏବିଲିଟି, ଏବେ ଯେଉଁ ସବୁଥିରୁ ଇମ୍ପୋର୍ଟାଣ୍ଟ ଜିନିଷ ହେଲା ଗ୍ଲାଇସେମିକ୍ ଭେରିଏବିଲିଟି, ଆପଣଙ୍କର ଗୋଟେ ଦିନ ଭିତରେ ଆମ 1440 ମିନିଟ୍ ଅଛି ଗୋଟେ ଦିନ ଭିତରେ, ସେଇ ଭିତରେ କେତେ ବ୍ଲଡ୍ ସୁଗର ଉପରକୁ ତଳକୁ ହେଉଛି ବା ଫ୍ଲକ୍ଚୁଏସନ୍ କେମିତି ହେଉଛି, ଯେଉଁ ଭେରିଏସନ୍ ହେଉଛି ତାକୁ କୁହାଯାଏ ଗ୍ଲାଇସେମିକ୍ ଭେରିଏବିଲିଟି. ଏଇଟା ସବୁଥିରୁ ଇମ୍ପୋର୍ଟାଣ୍ଟ ଜିନିଷଟା. ଆଉ ଗୋଟେ ହେଲା ଯେ ଟାଇମ୍ ଇନ୍ ରେଞ୍ଜ, 24 ଘଣ୍ଟା ଭିତରୁ ବା 1440 ମିନିଟ୍ ଭିତରୁ କେତେ ଟାଇମ୍ ଆପଣଙ୍କର ବ୍ଲଡ୍ ସୁଗର କଣ୍ଟ୍ରୋଲରେ ମାନେ ରେଞ୍ଜରେ ରହୁଛି. ରେଞ୍ଜ ହେଲା 70 to 180 mg/dL. ତ CGMS ହେଲା କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ୍, ଯେଉଁ 1440 ମିନିଟ୍ ଟାଇମ୍ ଅଛି 24 ଘଣ୍ଟାରେ, ପୁରା 1440 ମିନିଟର ଭାଲ୍ୟୁ ଆମକୁ ଜଣା ପଡ଼ିବ ଗ୍ଲୁକୋଜ୍ କେତେ କେତେ ରହୁଛି ଆପଣଙ୍କର ବ୍ଲଡ୍ ଗ୍ଲୁକୋଜ୍ କେତେ ରହୁଛି। ତ ଏହାକୁ କୁହାଯାଏ CGMS କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ସିମ୍ପଲ ଲାଙ୍ଗୁଏଜ୍ରେ ଏଇଟା ହେଲା ଆପଣଙ୍କର ଯେମିତି ଲାଇଭ୍ ଟେଲିକାଷ୍ଟ, ଆପଣଙ୍କର ବ୍ଲଡ୍ ସୁଗର ଲାଇଭ୍ ଟେଲିକାଷ୍ଟ। ତ ଏଇଟା ହେଲା ଏଟ୍ ପ୍ରେଜେଣ୍ଟ ଦ ବେଷ୍ଟ ମନିଟରିଂ ପାରାମିଟର ହେଲା। ତ ଏଠି ଆମ ଯେଉଁ ଟ୍ରାଇସେପ୍ ମସଲ ଅଛି, ଏଠି ଗୋଟେ ସେନ୍ସର ଟାଇପ୍ର ଲାଗେ, ସେଇଟା 14 ଦିନ ପର୍ଯ୍ୟନ୍ତ ଲାଗିକି ରହିବ। ଆପଣ ସେଇଟା ଲଗେଇକି ସବୁ ଜିନିଷ କରିପାରିବେ, ଗାଧେଇ ପାରିବେ, ସମୁଦ୍ରରେ ଗାଧେଇ ପାରିବେ, ସୁଇମିଂ ପୁଲ୍ରେ ଗାଧେଇ ପାରିବେ, ସବୁ କରିପାରିବେ। ସେଇଟା କଣ୍ଟିନ୍ୟୁଅସ୍ଲି ଆପଣଙ୍କର ବ୍ଲଡ୍ ସୁଗର ଚେକ୍ କରୁଛି, ସେଟାକୁ ସେଟାକୁ କୁହାଯାଏ ଇଣ୍ଟରଷ୍ଟିସିଆଲ୍ ଫ୍ଲୁଇଡ୍ ଗ୍ଲୁକୋଜ୍ ଆପଣଙ୍କ ଚେକ୍ କରୁଛି। ସେ ଆଉ ଗୋଟେ ରିଡର୍ ଥାଏ, ସେ ରିଡର୍ ଜଷ୍ଟ ପାଖକୁ ନେଲେ ସ୍କାନ୍ କରିଦିଏ ଆପଣଙ୍କର ସୁଗର କେତେ ରହୁଛି। ଆପଣ ମୋବାଇଲ୍ରେ ଦେଖିପାରିବେ, ଲ୍ୟାପଟପ୍ରେ ଦେଖିପାରିବେ, ଲାଇଭ୍ ଟେଲିକାଷ୍ଟ ଦେଖିପାରିବେ। ଏବେ ଆପଣ ଡିନର୍ କରିବାର ଆରମ୍ଭ କଲେ, ଡିନର୍ କରିବା ଆଗରୁ ଆପଣ ସ୍କାନ୍ କରିକି ଦେଖିପାରିବେ କେତେ ରହୁଛି। ତ 24 ଆୱାର୍ ଲାଇଭ୍ ଟେଲିକାଷ୍ଟ ଟାଇପ୍ର ଜିନିଷ ସେଇଟା, ତାକୁ କୁହାଯାଏ କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ଏଇଟା 14 ଦିନ ପର୍ଯ୍ୟନ୍ତ ରହେ, 14 ଦିନ ପର୍ଯ୍ୟନ୍ତ ଆପଣଙ୍କର ଗୋଟେ ରିପୋର୍ଟ ଆସିଯିବ। ସେଇଥିରେ 2ଟା ଇମ୍ପୋର୍ଟାଣ୍ଟ ଜିନିଷ, ଗୋଟେ ହେଲା TIR ଟାଇମ୍ ଇନ୍ ରେଞ୍ଜ, ସେଇଟା ସବୁଥିରେ ଇମ୍ପୋର୍ଟାଣ୍ଟ। ଟାଇମ୍ ଇନ୍ ରେଞ୍ଜ ମାନେ 24 ଘଣ୍ଟା ଭିତରୁ ବା 1440 ମିନିଟ୍ ଭିତରୁ କେତେ ସମୟ ପର୍ଯ୍ୟନ୍ତ ଆପଣଙ୍କର ବ୍ଲଡ୍ ସୁଗର 70 ରୁ 180 ମିଲିଗ୍ରାମ ଭିତରେ ରହୁଛି। ଯଦି 70 ରୁ 100 ମିଲିଗ୍ରାମ ଭିତରେ ଆପଣଙ୍କର 24 ଘଣ୍ଟା 1440 ମିନିଟ୍ ରହିଲା, ତ ଟାଇମ୍ ଇନ୍ ରେଞ୍ଜ 100%, ସେଇଟା ସବୁଥିରୁ ବେଷ୍ଟ ସିଚୁଏସନ୍, ଟାଇମ୍ ଇନ୍ ରେଞ୍ଜ 100%। ତ ମିନିମମ୍ ଅପ୍ଟିମମ୍ ଟାଇମ୍ ଇନ୍ ରେଞ୍ଜ ମୋର ଦେନ୍ 70% ଯଦି ରହିଲା, ଆମେ ତାକୁ ଅପ୍ଟିମମ୍ ବୋଲି କହୁ ତାକୁ। ଆଉ ଗୋଟେ ଜିନିଷ ହେଲା ଗ୍ଲାଇସେମିକ୍ ଭେରିଏବିଲିଟି, ମାନେ କେତେ ଫ୍ଲକ୍ଚୁଏସନ୍ ହେଉଛି ଗ୍ଲାଇସେମିକ୍ ଭେରିଏବିଲିଟି, ସେଇଟା ବି ଆମ CGMS ଜଣାପଡ଼େ। ତ ଏଇ 2ଟା ପାରାମିଟର ବହୁତ ଇମ୍ପୋର୍ଟାଣ୍ଟ, ଟାଇମ୍ ଇନ୍ ରେଞ୍ଜ ଆଣ୍ଡ ଗ୍ଲାଇସେମିକ୍ ଭେରିଏବିଲିଟି। ଏଇ 2ଟା ଆମ CGMS ବା ତାକୁ AGP ବି କୁହାଯାଏ, ଆମ୍ବୁଲେଟରୀ ଗ୍ଲୁକୋଜ୍ ପ୍ରୋଫାଇଲ୍। ଏଇଥିରେ ଏଷ୍ଟିମେଟେଡ୍ HbA1c ବି ଆସିଯାଏ ସେଇ ରିପୋର୍ଟରେ। ତ ଏଟ୍ ପ୍ରେଜେଣ୍ଟ ଏଇଟା ସବୁଠାରୁ ଇମ୍ପୋର୍ଟାଣ୍ଟ ଜିନିଷ। ଆମକୁ ଖାଲି 2 ମିନିଟ୍ର ଭାଲ୍ୟୁ ଜାଣିକି, 1438 ମିନିଟ୍ର ଭାଲ୍ୟୁ ନ ଜାଣିକି ତାର ଟ୍ରିଟମେଣ୍ଟ କରିବା ସେଇଟା ଭଲ ନା 1440 ମିନିଟ୍ ବା 24 ଘଣ୍ଟା ଲାଇଭ୍ ଟେଲିକାଷ୍ଟ ବ୍ଲଡ୍ ସୁଗର ଦେଖିପାରିବା ସେଇଟା ଭଲ? ଏଇ ବିଷୟରେ ମାନେ ଏଇ ପଏଣ୍ଟ ହେଲା ଇମ୍ପୋର୍ଟାଣ୍ଟ ଜିନିଷ କି CGMS ଏବେ ହେଲା ସବୁଥିରୁ ଇମ୍ପୋର୍ଟାଣ୍ଟ। ଆଉ ଗୋଟେ ଇମ୍ପୋର୍ଟାଣ୍ଟ ଲାଇନ୍ସ ଅଛି ଯେ HbA1c ଇଜ୍ ଦ ଓଲ୍ଡ ଷ୍ଟାଣ୍ଡାର୍ଡ, CGMS ଇଜ୍ ଦ ଗୋଲ୍ଡ ଷ୍ଟାଣ୍ଡାର୍ଡ। ସୋ ଏଇଟା ମନେ ରଖିବେ। ତ HbA1c କରିବା କଥା, ସେଇଟା ବେଟର୍ ଦେନ୍ ଫାଷ୍ଟିଂ ଏଣ୍ଡ PP, ବଟ୍ CGMS ଏଇଟା ହେଲା ନୂଆ କନ୍ସେପ୍ଟ, କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ଇଜ୍ ଇଟ୍ ବେଟର୍ ଦେନ୍ HbA1c, ଇଜ୍ ଇଟ୍ ବେଟର୍ ଦେନ୍ ଫାଷ୍ଟିଂ PP? ୱେଲ୍, ଡିପେଣ୍ଡିଂ ଅନ୍ କେସ୍ ଟୁ କେସ୍ ବେସିସ୍। ତ ଡାଇବେଟିସ୍ ଟ୍ରିଟମେଣ୍ଟରେ ଇଣ୍ଡିଭିଜୁଆଲାଇଜେସନ୍ ଇଜ୍ ଦ କି। ସବୁ ଡାଇବେଟିସ୍ ପର୍ସନ୍ ମାନେ ଅଲଗା, ସମସ୍ତଙ୍କ ସିଚୁଏସନ୍ ଅଲଗା, ସମସ୍ତଙ୍କ ମନିଟରିଂ ଅଲଗା। ତ ଏଇଟା Type 1 ସମସ୍ତଙ୍କୁ ଆମେ CGMS କରିପାରିବା, Type 2 କେସ୍ ଟୁ କେସ୍ ବେସିସ୍, Type 2 ଡାଇବେଟିସ୍ରେ କେସ୍ ଟୁ କେସ୍ ବେସିସ୍ରେ ଯଦି ବ୍ଲଡ୍ ସୁଗର ବହୁତ ଫ୍ଲକ୍ଚୁଏଟ୍ ହେଉଛି, କେବେ 250 ରହୁଛି, କେବେ 70 ହେଇଯାଉଛି, କେବେ ହାଇପୋଗ୍ଲାସେମିଆ ହେଉଛି, କେବେ ହାଇପରଗ୍ଲାସେମିଆ ହେଉଛି, ତା ମାନେ ବହୁତ ଫ୍ଲକ୍ଚୁଏସନ୍ ହେଉଛି। ତ ଏଇଟା ଦିନର କେଉଁ ଟାଇମ୍ରେ ଫ୍ଲକ୍ଚୁଏସନ୍ ହେଉଛି, ଖାଇବା ଆଗରୁ, ଖାଇବା ପରେ, ଦିନର କେଉଁ ଟାଇମ୍ରେ, ସେଇଟା ଜାଣିବା ପାଇଁ CGMS ସବୁଥିରୁ ବଢ଼ିଆ। ତ CGMS ମାନେ କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ, ଏଇଟା ଆମେ ୟୁଜ୍ କରିପାରିବା ଗ୍ଲୁକୋଜ୍ ମନିଟରିଂ ପାଇଁ। ଏଇଟା ୟୁଜ୍ କଲେ ଦେଖାଯାଇଛି ରିସର୍ଚ୍ଚ ଷ୍ଟଡିରୁ ଯେ କମ୍ପ୍ଲିକେସନ୍ସକୁ ପ୍ରିଭେଣ୍ଟ ବି କରାଯାଇପାରିବ। ତ ଆମେ ଜାଣିଲେ ସେଇ ଜିନିଷକୁ ମ୍ୟାନେଜ୍ କରିପାରିବା, ମ୍ୟାନେଜ୍ ଡାଇବେଟିସ୍କୁ ଯଦି କଣ୍ଟ୍ରୋଲରେ ରଖିବା କମ୍ପ୍ଲିକେସନ୍ସରୁ ପ୍ରିଭେଣ୍ଟ କରିପାରିବା। ତ ଅଲ୍ଟିମେଟ୍ ଗୋଲ୍ ଅଫ୍ ଡାଇବେଟିସ୍ ଟ୍ରିଟମେଣ୍ଟ ଇଜ୍ ଟୁ ପ୍ରିଭେଣ୍ଟ ଦ କମ୍ପ୍ଲିକେସନ୍ସ ଅଫ୍ ଡାଇବେଟିସ୍। ତ ଡାଇବେଟିସ୍କୁ କଣ୍ଟ୍ରୋଲରେ ରଖନ୍ତୁ, ସୁସ୍ଥ ରୁହନ୍ତୁ। ଥ୍ୟାଙ୍କ ୟୁ।
3: ନମସ୍କାର, ମୁଁ ଡକ୍ଟର ଶ୍ରୀଧର ଅର୍ଚିକ, मी ऑर्थोपेडिक सर्जन आहे आणि मुंबईच्या लीलावती आणि हिंदूजा हॉस्पिटलशी संलग्न आहे। आज मी व्हिटॅमिन डी बद्दल तुमच्याशी बोलणार आहे। व्हिटॅमिन डी एक व्हिटॅमिन आहे ज्याच्याबद्दलचे गैरसमज मला वाटतं सर्वात जास्त असतात। लोकांना इतके गैरसमज आहेत की त्यांनी आपली प्रतिकारशक्ती वाढेल म्हणून कोविडमध्ये लोकांनी व्हिटॅमिन डीचा इतका मारा केला की व्हिटॅमिन डी जास्त होऊन त्याचे दुष्परिणाम दाखवणारी लक्षणं घेऊन आमच्याकडे पेशंट यायला लागले। तर अति व्हिटॅमिन डी घेणं हे आरोग्याला हानिकारक असतं हा पहिला संदेश मी देऊ शकतो। व्हिटॅमिन डी आपल्या शरीरात कॅल्शियमचं शोषण करण्यात मदत करतं आणि म्हणून ते आपल्या हाडांच्या स्वास्थ्यासाठी आणि स्नायूंच्या बळकटीसाठी अतिशय गरजेचं असतं। सर्वात महत्त्वाचा गैरसमज म्हणजे लोकं म्हणतात मी गोळ्या कशाला खाऊ, अन्नात व्हिटॅमिन डी मिळतंच की? परंतु अन्नातून व्हिटॅमिन डी अतिशय नगण्य स्वरूपात मिळतं। उदाहरणार्थ अंड्यामध्ये व्हिटॅमिन डी असतं, पण एका अंड्यामध्ये 44 युनिट व्हिटॅमिन डी मिळतं, परंतु आपल्याला 600 ते 800 युनिट्सची दिवसाला गरज असते। त्यामुळे आपल्याला व्हिटॅमिन डी गोळीच्या स्वरूपात घेणं बऱ्याच वेळेला भाग पडतं। दुसरा गैरसमज असतो की व्हिटॅमिन डी त्या त्वचेखाली उन्हात तयार होतं, तर गोळी खाण्यापेक्षा मी उन्हात जाऊन बसेन। ही गोष्ट जरी खरी असली की उन्हामध्ये विटॅमिन डी तयार होतं आपल्या चामडीखाली, आपल्या एशियन चामडीमध्ये काही घटक असे असतात की ज्याच्यामुळे विटॅमिन डी तयार करण्याचं प्रमाण अतिशय कमी असतं. दुसरा प्रॉब्लेम म्हणजे आपल्या शहरांमध्ये सध्या प्रदूषण एवढं वाढलं आहे की सूर्यकिरण त्या प्रदूषणामुळे आपल्या चामडीपर्यंत येस्तोरी त्यांची विटॅमिन डी तयार करण्याची क्षमताच गमवून बसतात. आणि सर्वात महत्त्वाचा भाग म्हणजे आपली संस्कृती आता घरबैठी झाली आहे आणि आतमध्ये घरात बसून आपल्याला विटॅमिन डी तयारच करता येत नाही. त्यामुळे सर्वांनी एकदा तरी आपल्या विटॅमिन डीची चाचणी करून लेव्हल किती कमी आहे हे बघून घ्यावं आणि नंतर मात्र तज्ज्ञ डॉक्टरांच्या सल्ल्याखालीच विटॅमिन डी घ्यायला सुरुवात करावी. आता नवीन संशोधन असंही दाखवतं की विटॅमिन डी जर व्यवस्थित असेल तर तुमच्या डायबिटीस कंट्रोल करायलासुद्धा त्याची मदत होते. डायबिटीसमुळे बऱ्याचशा वातांच्या ट्रीटमेंटमध्ये फरक पडतो आणि असंही दिसून यायला लागलं आहे की विटॅमिन डीची लेवल चांगली असेल तर काही प्रकारचे कॅन्सर होण्याची शक्यता कमी होते. विटॅमिन डी कॅन्सरवर मात करू शकत नाही पण तुमची इम्युनिटी किंवा प्रतिकारशक्ती थोडीशी बदलू शकते. आणि सर्वात महत्त्वाची गोष्ट म्हणजे आता असंही दिसून यायला लागलं आहे की आपला मूड जो अतिशय लो असेल तर त्याचं बऱ्याच वेळेला कारण विटॅमिन डीची कमतरता असते. तर तुम्हाला निराश वाटत असेल किंवा प्रचंड थकवा वाटत असेल तर ते विटॅमिन डीमुळे असू शकतं. सिरोटोनिन म्हणून एक अतिशय महत्त्वाचं संप्रेरक किंवा हार्मोन जे असतं त्याच्या प्रॉडक्शनमध्ये विटॅमिन डीची मदत होते आणि सिरोटोनिन आपलं मूड चांगला ठेवतं. म्हणून विटॅमिन डी घेतलं तर आपण हसत खेळत जीवन जगू शकतो. तर म्हणूनच ह्या विटॅमिनबद्दलचे गैरसमज दूर करण्याचा हा छोटासा प्रयत्न आहे. लक्षात ठेवा, विटॅमिन डी सगळ्यांना गरजेचं असतं परंतु चाचणी करून तज्ज्ञ डॉक्टरच्या सल्ल्याशिवाय ते घेणं अतिशय धोकादायक असतं. धन्यवाद.
4: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
5: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
5: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ ਇਹ ਸਾਡੇ ਹਾਰਮੋਨ ਗਲੈਂਡਸ ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
4: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
5: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
4: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
5: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ। ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ। ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
4: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
5: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
4: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
5: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
4: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
5: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਏ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
4: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
6: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
4: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
5: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
4: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
5: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ, ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ। ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
7: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
5: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ। ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ। ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
7: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
5: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ ਹੈ
7: ਜੀ। ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
5: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ। ਤਾਂ ਕਿ ਹਰ ਗਲੀ ਨੁੱਕੜ ਵਿੱਚ ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
7: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ, ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਵੀ ਆਇਓ
1: ਵੱਡੇ ਦਿਲ ਦੇ ਬੰਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
0: ਕਿਰ ਦੁਬਾਰਾ ਹੋ ਜਾਵੇ
2: ਸੈਮਸੌਂਗ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ ਪੇਸ਼ੀਆਂ ਹੈ ਉਹ ਪੂਰੀ ਕੀਤੀ ਜਾਣ ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ।

0: ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
1: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
0: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50 ਤੋਂ 60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
1: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
0: ਧੰਨਵਾਦ ਜੀ।
1: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ, ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।

0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸ ਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
0: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
0: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਹੈ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ। ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
1: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ। ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ ਹੈ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ ਹੈ।
0: ਜੀ ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
1: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
0: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਊਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ, ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ

0: ਜਾਂਦਾ ਹੈ ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ
1: ਜੀ। ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
0: ਧੰਨਵਾਦ ਜੀ।
1: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।

0: a very good day on 21st of June, which is celebrated all over the world as a World Yoga Day. This is the gift from India to mankind. And you would realize the importance of yoga, not only when you are here, but wherever I have been abroad, whether be it any airport in the United States or in Europe, or even in places you see on the beaches of Tel Aviv, you will find that there are many yoga centers, there are yoga rooms for people, and shows how immensely popular our ancient Indian tradition is spreading. And being a cardiologist, let me tell you, there are immense benefits of yoga on the heart and on the whole body. As per Hatha Yoga, not only it improves the exercise endurance and muscle flexibility, but also it has got positive benefits in reducing the heart rate, it reduces the blood pressure, it would increase the heart rate variability, which is a very risk factor for sudden cardiac death. It has got a lot of benefit by increasing the vagal tone and also helps in reducing anxiety and depression, which is often associated with coronary artery disease. The European Journal of Preventive Cardiology, after a meta-analysis of various trials, has come to the conclusion that it is a useful add-on therapy in cases of coronary artery disease, in stable heart failure, and in cardiac dysarrhythmias. So friends, on this occasion of World Yoga Day on the 21st of June, let us all resolve to make yoga as a part of our existence. And we as doctors should practice it ourselves and also pass on this valuable knowledge to the world, to our patients for their benefit. And I'm very sure we will go and we would have a lot of publications and papers to support scientifically what is our ancient heritage. But finally, let me tell you one thing. Yoga is an add-on therapy. It is not a replacement. Just because you do yoga and you do pranayams, which will increase your exercise capacity, your pulmonary function test, that does not mean that you have to stop taking your cardiac medicines for heart, for hypertension. It is an add-on therapy and should not replace interventions. Thank you very much. Jai Hind.
1: I'm Dr. Prafull Kulkarni. I'm practicing cardiologist as well as diabetologist since last 30 years in Jogeshwari only. I'm coming across a lot of obese patients in my clinical practice, and I've realized the primary thing which goes wrong is usually overeating without aware of that. So what is the solution to that? Is to reduce the weight. Reduction of weight occurs only primarily because of the eating less in quantity, rather than eating at one go or intermittent fasting. But the whole issue revolves around obesity, because obesity is a chronic disease. Obesity is a chronic disease which occurs to most of the people now because of the overeating of the fast food as well as highly rich carbohydrate as well as fatty food. What is the reversal to it? Reversal is very simple. As you gain weight, the way you gain weight, you have to reverse the whole process. The process is reversed only by eating less, exercising regularly, and little high protein diet than the average protein diet. So normally we recommend 50% of the carbs, 25% of the proteins, and 25% of the fats, or maybe 30% of the fats. This is how it is. So I think one should be aware, if you reduce your weight, if you reduce your control your obesity, probably you will control most of the diseases like diabetes, like heart disease, tendency towards stroke or cancer. So obesity, to control obesity, primarily it is your food habits, your lifestyle, which needs to be changed. And for that, probably this clinic might help you to restore
2: healthy life. ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ, ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ, ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
2: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
3: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
2: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ?
3: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਣ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ, ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
2: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
2: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ?
3: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹਨ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
2: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
3: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ, ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
2: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
4: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
2: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
3: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
2: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
2: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
3: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ, ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ।
2: ਜੀ, ਤਾਂ ਡਾਕਟਰ ਸਾਹਿਬ ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
3: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵੈਲਪ ਹੋ ਸਕਦੀਆਂ ਹੈ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ ਹੈ।
2: ਜੀ ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
3: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
2: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ, ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ ਪੇਸ਼ੀਆਂ ਹੈ ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ। ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ലൈഫാണ്, ഓരോ ജോലിയിലെ തിരക്കിൽ ഇതിനൊന്നും സമയം കിട്ടാറില്ല. അപ്പൊ അതിന് സമയം കിട്ടി പ്രമേഹ രോഗികൾ ഇതിനു വേണ്ടിയിട്ട് ഒരു 45 മിനിറ്റ് 30 to 45 മിനിറ്റ്സ് എക്സസൈസ് ചെയ്താലേ ഷുഗർ നല്ല കൺട്രോൾ ചെയ്യാൻ പറ്റുള്ളൂ. പിന്നെ ഇപ്പൊ ലേറ്റസ്റ്റ് കോൺസെപ്റ്റ് എന്ന് പറയുന്നത് റിവേഴ്സൽ ഓഫ് ഡയബറ്റീസ്, അതൊരു പ്രധാനപ്പെട്ട ഒരു കോൺസെപ്റ്റാണ്. ഈ ഒരു 5 വർഷത്തിനകത്ത് വന്ന കോൺസെപ്റ്റാണ്. അതായത് ഷുഗർ 5 വർഷത്തിനകത്താണ് നമ്മൾ കണ്ടുപിടിച്ചിട്ടുണ്ടെങ്കിൽ അമിതവണ്ണം ഉള്ള ആൾ അല്ലെങ്കിൽ ഓവർ വെയിറ്റ് ഉള്ള ഒരു പ്രമേഹ രോഗി 10 to 15% വരെ അവരുടെ അമിതഭാരം വണ്ണം വെയിറ്റ് കുറയ്ക്കുകയാണെങ്കിൽ നമ്മുടെ ഷുഗർ നോർമൽ രീതിയിലോട്ട്, അതായത് HbA1c എന്നൊരു ടെസ്റ്റ് എല്ലാവരും കേട്ട് കാണും, 6.5 താഴെ കൊണ്ടുവരാനായിട്ട് പറ്റും, അതായത് വിത്തൗട്ട് മെഡിക്കേഷൻ. അതൊരു വളരെ ഇമ്പോർട്ടൻ്റ് ആയിട്ടുള്ള ഒരു പഠനം UKയിലും ഇന്ത്യയിലും നടത്തിയിട്ടുണ്ട്. അപ്പൊ പ്രമേഹം ഇല്ലാത്ത സിറ്റുവേഷനിൽ നമുക്ക് പോകാൻ പറ്റും. ഇതൊരു വളരെ പ്രധാനപ്പെട്ട ഗുഡ് ന്യൂസ് ആണ്. അപ്പൊ പ്രമേഹ യങ് ആയിട്ടുള്ള ഇപ്പം 30-35 വയസ്സുള്ള പ്രമേഹ രോഗികൾ ഇഷ്ടംപോലെ പുതിയതായിട്ട് കാണുന്നുണ്ട്. അവർക്ക് അമിതവണ്ണവും ഈ ഹോം വർക്ക് ഫ്രം ഹോം ഒക്കെ കാരണം വരുന്ന ഒരു അസുഖമാണ്. അപ്പൊ അതൊക്കെ അവർക്കൊരു ഇതൊരു നല്ല ന്യൂസാണ്. അവരിപ്പം വെയിറ്റ് 10-15% നമുക്ക് കുറയ്ക്കുകയാണെങ്കിൽ എന്തായാലും നമുക്ക് പ്രമേഹം നമുക്ക് മാറ്റാൻ പറ്റും. അറ്റ്ലീസ്റ്റ് ഒരു 10-15 വർഷം നമുക്ക് പ്രമേഹം ഇല്ലാത്തൊരു സിറ്റുവേഷനിൽ പോകാൻ പറ്റും. അപ്പൊ അതാണ് റിവേഴ്സൽ ഓഫ് ഡയബറ്റീസ് എന്നുള്ള ഒരു പ്രധാനപ്പെട്ട കോൺസെപ്റ്റ്. പിന്നെ ഈ വേൾഡ് ഡയബറ്റീസ് ഡേ 14 November എല്ലാ വർഷവും നമ്മൾ ഡയബറ്റീസ് ഡേ ആയിട്ട് കൊണ്ടാടുന്നത്. ആ ഡയബറ്റീസ് ഡേ എല്ലാ വർഷവും ഇന്റർനാഷണൽ ഡയബറ്റീസ് ഫെഡറേഷൻ ഒരു തീം കൊണ്ടുവരാറുണ്ട്. ഈ വർഷത്തെ തീം എന്ന് പറയുന്നത് എഡ്യൂക്കേഷൻ ഫോർ ഡയബറ്റീസ് പേഷ്യൻസ്. അതായത് നമ്മൾ പ്രമേഹം വന്നിട്ട് നമ്മുടെ ആൾക്കാർ നല്ല രീതിയിൽ പ്രമേഹത്തിനെ പറ്റിയുള്ള ഒരു അവബോധം അവയർനെസ് ഉണ്ടായിരിക്കണം. എന്നാലേ അവരെ സ്വയം നമുക്ക് കൺട്രോൾ ചെയ്യാൻ പറ്റും. അപ്പൊ അവർക്ക് എന്തെല്ലാം ചെയ്യണം എന്നുള്ള കാര്യങ്ങളിൽ കൂടുതൽ അവബോധം സൃഷ്ടിക്കാൻ വേണ്ടിയിട്ടാണ് IDF ഇങ്ങനത്തെ ഒരു പ്രമേയം ഇപ്രാവശ്യത്തേക്ക് കൊണ്ടുവന്നിരിക്കുന്നത്. നമ്മൾ സോഷ്യൽ മീഡിയ വഴി അറിയാം, ഇഷ്ടംപോലെ ദുഷ്പ്രചാരണങ്ങൾ ഉണ്ടാവാറുണ്ട്. ഈ ന്യൂസ് ഇങ്ങനെ കഴിച്ചാൽ പ്രശ്നമുണ്ട്, ഇത് കഴിച്ചാൽ കിഡ്നിക്ക് പ്രശ്നമുണ്ട്, അങ്ങനെ കുറെ ദുഷ്പ്രചാരണങ്ങൾ സോഷ്യൽ മീഡിയ വഴിയും അല്ലാതെ ആൾക്കാർ വഴിയും നമ്മൾ എല്ലാം കേൾക്കുന്നുണ്ട്. അപ്പൊ ഇതൊക്കെ തടയാൻ വേണ്ടിയിട്ട് ഇന്റർനാഷണൽ ഡയബറ്റീസ് ഫെഡറേഷൻ തന്നെ ഒരു എഡ്യൂക്കേഷൻ ഫോർ ഡയബറ്റീസ് എന്ന് പറഞ്ഞിട്ട് അവരൊരു പ്ലാറ്റ്ഫോം തുടങ്ങിയിട്ടുണ്ട്. അപ്പൊ അത് നിങ്ങൾ ഗൂഗിൾ ചെയ്തിട്ട് IDF വെബ്സൈറ്റ്, ഇന്റർനാഷണൽ ഡയബറ്റീസ് ഫെഡറേഷന്റെ വെബ്സൈറ്റിൽ പോയിട്ട് എഡ്യൂക്കേറ്റ് യുവർ സെൽഫ് എന്ന് പറഞ്ഞ അവരുടെ ഒരു ലോഗോ ഉണ്ട്. അതിൽ കയറി കഴിഞ്ഞാൽ നമ്മൾ ഡയബറ്റീസിനെ പറ്റിയുള്ള എല്ലാ വിവരങ്ങളും കറക്റ്റ് ആയിട്ടുള്ള വിവരങ്ങൾ നമുക്ക് കിട്ടുന്നതാണ്. അപ്പൊ അത് വളരെ പ്രധാനമാണ്. നമ്മൾ എന്തെങ്കിലുമൊക്കെ ആരെങ്കിലും പറയുന്നത് കേട്ടിട്ട് നമ്മൾ അത് പ്രമേഹം നിയന്ത്രിക്കാനോ കൂട്ടാനോ കുറയ്ക്കാനോ ഒന്നും പാടില്ല. നമ്മൾ കറക്റ്റായിട്ടുള്ള അഡ്വൈസ് ഫോളോ ചെയ്തില്ലെങ്കിൽ ഇത് പിൻകാലത്ത് പ്രശ്നങ്ങൾ ഉണ്ടാവാം. അപ്പൊ പ്രമേഹം എന്ന് പറയുന്നത് ഒരു വലിയ മാറാരോഗമായിട്ട് ചിന്തിക്കേണ്ട കാര്യമില്ല. നമ്മൾ ഇഷ്ടംപോലെ ഡയറ്റിൽ തന്നെ വേരിയേഷൻ ചെയ്യാം. ഡയറ്റീഷ്യൻ എന്തായാലും കാണണം. ഡയറ്റീഷ്യൻ കണ്ടിട്ട് അതിന് തക്കണമുള്ള അഡ്വൈസ് ഫോളോ ചെയ്യുക, എക്സസൈസ് ചെയ്യുക, ചെറിയ മരുന്ന് ഡോക്ടർ പ്രിസ്ക്രൈബ് ചെയ്യണമെങ്കിൽ അത് മുടങ്ങാതെ കഴിക്കുക, കഴിച്ചിട്ട് ഇടയ്ക്കിടയ്ക്ക് 3-4 മാസത്തെ ഒരിക്കൽ ചെക്ക് ചെയ്യുക. അത്രയും ചെയ്താൽ മതി. നമ്മൾ ഡയബറ്റീസ് വന്നു എന്ന് പറഞ്ഞിട്ട് ഒരു വലിയ അസുഖം വന്ന പോലെയല്ല, ഒരു ക്യാൻസറോ അല്ലെങ്കിൽ ഹാർട്ട് അറ്റാക്കോ വരുന്ന പോലെയല്ല, ഒരു ജീവിതശൈലി രോഗമാണ്. നമ്മളത് കൺട്രോൾ ചെയ്ത് നിയന്ത്രിച്ച് ഈവൻ മാറ്റി എടുക്കാൻ പോലും ഇപ്പൊ ക്യൂർ ചെയ്യാൻ പോലും ഇപ്പൊ പറ്റും എന്നുള്ളതാണ് ചെറിയ പഠനങ്ങൾ പറയുന്നത്. അപ്പൊ ഇതെല്ലാം ഒരു ഒരു വിവരമായിട്ട് ഒരു നോളജ് ആയിട്ട് എടുത്തിട്ട് നിങ്ങൾ പ്രമേഹ രോഗികളും പ്രമേഹം വരാൻ സാധ്യതയുള്ള യങ് ആയിട്ടുള്ള ആൾക്കാരും ഇതൊരു ഇമ്പോർട്ടൻറ്റ് മെസ്സേജ് ആയിട്ട് എടുത്തിട്ട് എക്സസൈസും ഡയറ്റും സ്ട്രിക്റ്റ് ആയിട്ട് നോക്കണം എന്ന് അഭ്യർത്ഥിക്കുന്നു. നമസ്കാരം.
1: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ TV ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
1: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ।
2: ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
1: ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
2: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ। ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ। ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ। ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
1: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
1: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
2: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹਨ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
1: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
2: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
1: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
3: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ, ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
2: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ, ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
1: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ, ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ।
2: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਹੈ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ, ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ, ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ, ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੇ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਚੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
2: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ, ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ, ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
2: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ, ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ अंधेपन का कारण भी डायबिटीज़ एक अहम कारण है। पैरों की नसा खराब होना या पैरों के जोड़े ब्लड सर्कुलेशन वैसल्स होंगे वो ब्लॉक हो सकते हैं, उस करके पैरों में अल्सर्स या कोई होर डिफॉर्मिटीज़ डेवलप हो सकती हैं। सो ये बहुत ही इंपॉर्टेंट ऑर्गन्स है जिन्हों लाइफ बहुत सही चलती है। जे डैमेज हो जाए तो डायबिटीज़ का ट्रीटमेंट बहुत कॉम्प्लीकेट हो जाता है।
1: जी डॉक्टर साहब, बहुत जड़ी खास जानकारी है तुसी साडे नाल सांझी कीती है। तो डॉक्टर साहब, जिवें कि चढ़दी कला टाइम टीवी दे वल्लों एक उपराला किया जा रहा है कि असी सेहत दे नाल जुड़ियां होईयां जिहड़ियां जागरूकता वालियां चीज़ां ने वो लोगों सामने लैके आ रहे हैं, तो विश्व पद्धर दे उपर कुछ अजिहियां संस्थावां ने जो इस दे बारे च काम कर रही ने?
2: हाँ, एक वर्ल्ड हैल्थ ऑर्गनाइजेशन है, असी सारा ये नाम हुण अक्सर सुनिया होया है कोविड के चक्कर विच। वर्ल्ड हैल्थ ऑर्गनाइजेशन का बहुत सालों तो वर्ल्ड हैल्थ ऑर्गनाइजेशन 14 नवंबर नू वर्ल्ड डायबिटीज़ डे मार्क करती है। हर साल एक थीम चुनिया जाता है, ये जनरल अवेयरनेस लई है कि आम लोगों नू डायबिटीज़ के बारे जागरूकता होए, पता चले कि की करना है, की इसके कारण होंगे हैं और की सल्यूशन है। हर साल एक थीम लिता जाता है 14 नवंबर लई, और जेड़ा इस साल का थीम है वो है एक्सेस टू डायबिटीज़ केयर, ताकि हर गली नुक्कड़ विच घर घर विच डायबिटीज़ की जानकारी होए, उन्होंने डायबिटीज़ के इलाज की सुविधावां सही तरह मिलन और जल्दी इसका इलाज किया जाए।
1: तो डॉक्टर साहब ने बहुत खास जानकारी साढ़े नाल सांझी की है, अते ए जो खास जानकारी है डायबिटीज़ के बारे च ये होर अगे असीं वधावांगे, पर उस तो पहला लैने एक छोटा जिहा ब्रेक।

0: ਕੁਲਵੀ ਆਇਓ
1: ਵੱਡੇ ਦਿਲ ਦੇ ਬੰਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
2: ਕਿਰ ਦੁਬਾਰਾ ਹੋ ਜਾਵੇ
3: ਸੈਮ ਸੌਂਗ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸ ਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਊਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ, ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ कि जिहड़ी कमियां हैं पेशियां हैं वह पूरी की जान और जो खुराक इंसान लए उस नाल शुगर की मात्रा शरीर विच ज़्यादा ना वधे। सो मेन फूड ग्रुप्स जिहड़े असी आइडेंटिफाई करते हैं एक तो हुंदा है कार्बोहाइड्रेट। कार्बोहाइड्रेट आंदा है सिंपल अनाज तो, आटा हो गया, चावल हो गए, या अजकल नवे बाकी बाजरा है, जवार है, पुराने अनाज सी, या नवे अनाज अजकल इंडिया च काफ़ी पॉपुलर हैं, किनुआ या खुसखुस कहिंदे उन्हूं। सो ये फूड ग्रुप्स हैं कार्बोहाइड्रेट का। इस विच इंपॉर्टेंट है कि जिहड़ा असी कहने कंपलैक्स कार्बोहाइड्रेट कि अनाज जिन्ना मोटा है उन्ना ही अच्छा है
0: जी।
1: मैदा नहीं इस्तेमाल करना, उस विच स्टार्च बहुत हुंदी है, वो शुगर वधाएगा। इसी तरह जिहड़ी राइस है वाइट पॉलिश्ड राइस उस नाल शुगर ज़्यादा वधदी है। सो कंपलैक्स कार्बोहाइड्रेट्स असी लैंदे हां तां उस विच जिहड़ी शुगर दा राइस है वह घट हुंदा है और उस विच फाइबर कंटेंट ज़्यादा हुंदा है डाइट विच, जो कि अगेन शुगर कंट्रोल विच भी हेल्प करता है, कोलेस्ट्रॉल दे कंट्रोल विच भी हेल्प करता है और जनरल हेल्थ लई बहुत इंपॉर्टेंट है। सेकेंड फूड ग्रुप जिहड़ा बहुत इंपॉर्टेंट है उहनू कहिंदे आ प्रोटीन। हुण प्रोटीन नॉन वैजीटेरियन फूड्स विच जिद्दां चिकन, फिश, एग्स इन्हां चों आ जांदा है, या फिर वैजीटेरियन फूड्स विच दालां हो गईआं या मशरूम्स हो गए, पनीर हो गया, जिन्ना भी डेयरी है उन्हां विच प्रोटीन आता है। सो प्रोटीन की मात्रा भी अच्छी रखनी चाहिए। और तीजा फूड ग्रुप है फैट्स। फैट्स नू लेके भी काफ़ी धारनावां हैगियां लोगों विच। फैट टोटली घटानी नहीं हुंदी डाइट चो, बट हेल्दी फैट्स जिहड़ी पोली अनसैचुरेटेड फैट्स हैं, रिफाइंड वेजिटेबल ऑयल्स तो आंदियां हैं, वह ज़्यादा वधानियां चाहीदियां डाइट विच। और सैचुरेटेड फैट लेनी है बट घट मात्रा विच लेनी है। सब तो इंपॉर्टेंट फैट विच है कि फैट नू डीप फ्राई नहीं करीदा या उन्हों बार बार हीट नहीं करना चाहिए। इसके अलावा फ्रूट्स जरूर होने चाहिए हैं डाइट विच, सैलड्स होने चाहिए हैं, और जेडे बाकी माइक्रो न्यूट्रिएंट्स असी कहने विटामिन्स मिनरल्स, ये कोशिश की जाती है कि नैचुरल डाइट तो ही आन, जिदा सब्जियां दे राही, फ्रूट्स दे राही या फिर सलाद दे राही। जे किसी खास न्यूट्रिएंट दी घाट है डाइट विच तां उसनू बाहरों सप्लीमेंट्स दे तौर ते दित्ता जा सकता है।
0: जी तो डॉक्टर साहब बहुत ही अच्छी इन्फॉर्मेशन तुसी दित्ती है, तो खास तौर पर जिहड़े साडे दर्शक ने उन्हां नू भी इहदे बारे च बहुत बेहतरीन जानकारी मिली भी है। तो नाल दी नाल हुण जांदे जांदे एक कोई हैल्दी टिप जरूर चाहांगे साडे जिहड़े इस वक्त दर्शक जुड़े हुए उन्हां दे वास्ते।
1: एक बहुत इंपॉर्टेंट मैसेज जिहड़ा लोकां तक पहुँचना चाहिए है कि डायबिटीज़ का अहम कारण है कि साडा लाइफस्टाइल पूरा चेंज हो गया है। और सब तो जरूरी है, डेफिनेटली डायबिटीज़ का इलाज इंपॉर्टेंट है, लेकिन सब तो जरूरी है कि डायबिटीज़ नू प्रिवेंट किया जाए। जेड़े कि रिस्क विच हैं, जिन्हां दे परिवार विच ऑलरेडी डायबिटीज़ की हिस्ट्री है या जिन्हां दा वजन ज़्यादा है, वो जे शुरू तो ही अपना लाइफस्टाइल ठीक कर लें तो डायबिटीज़ होन दा खतरा पहला ही घट जाता है। और एक्टिव लाइफस्टाइल नाल डायबिटीज़ प्रिवेंशन की जा सकती है, वो खतरा ऑलमोस्ट 50-60% घट किया जा सकता है और एक सक्सेसफुल लाइफ जीती जा सकती है।
0: जी प्यारे दर्शकों, अज साडे नाल गलबात कीती है डॉक्टर गगन प्रिया जी ने, अते बहुत ही बाखूबी उन्होंने इनफॉर्मेशन दी है शुगर के मरीजों के बारे च। अते अज साडे प्रोग्राम हैल्दी लाइफ दे विच पुजन दे वास्ते डॉक्टर गगन प्रिया जी का असीं बहुत बहुत शुक्रिया अदा करते हैं।
1: धन्यवाद जी।
0: तो प्यारे दर्शकों, जेकर तुसीं साडे प्रोग्राम हैल्दी लाइफ नूं वेखना चाहुंदे हो तो हरेक एतवार दोपहर 3 बजे अते हरेक वीरवार दोपहर 2:30 बजे इस प्रोग्राम नूं वेख सकदे हो। अते खास तौर पर इस प्रोग्राम नूं सोशल मीडिया प्लेटफॉर्म के उपर वेखण दे वास्ते सबसक्राइब कर सकते हो चढ़दी कला टाइम TV प्राइम नूं। अते अज साडे खास प्रोग्राम हैल्दी लाइफ दे विच साडे नाल जुड़न दे वास्ते डॉक्टर गगन प्रिया जी का बहुत बहुत धन्यवाद। अते साडे प्यारे प्यारे दर्शक जो कि सानू वेख रहे ने उन्हां नूं भी प्यार भरी सत श्री अकाल।

0: हो जाना, या कोई अल्सर बहुत दिनों तक हील नहीं होना, या कोई ग्रोथ कहीं पे हो जाता है वो कम नहीं होता दवाइयों के बाद भी, उस चीज को अपने को दिखाना चाहिए। जब भी कभी मन में कोई गांठ हो, या जब भी मन में आपको मालूम पड़े कि कोई चीज शरीर के अंदर आई है, जैसा गांठ आई है, तो उसको इमिजिएटली डॉक्टर के पास जाके दिखाना चाहिए। इससे ये मतलब ये नहीं है कि हर गांठ कैंसर की होती है, पर उसको जितना जल्दी तपास कराएंगे उतना अच्छा रहता है। और रेगुलरली बॉडी चेकअप आपको कराते रहना चाहिए और अपने आपको देखते रहना चाहिए कि कहीं कोई चीज की नई कोई चीज डेवलप नहीं हो रही है। और जो लोग पीपल शुड ऑल्सो टेक केयर द फैमिली हु हैज गॉट अ कैंसर, जिनके फैमिली में कैंसर की पेशेंट पहले से ही है, वो लोगों को बड़ा ध्यान रखना चाहिए, क्योंकि जेनेटिकली ऑल्सो कैंसर कैन मूव इन टू द ऑस्प्रिंग्स। कैंसर का इलाज, अब सब कैंसर का इलाज होने लगा है। अगर जितना जल्दी करते हैं तो उसका इलाज की जो रिकवरी है वो काफी अच्छी होती है।
1: आज मैं आपको डायबिटीज के बारे में कुछ जानकारी देना चाहता हूं। डायबिटीज एक बीमारी है जहां पे ग्लूकोज की मात्रा शरीर में बढ़ जाती है। पैंक्रियास एक ऐसा ऑर्गन है जहां इंसुलिन नामक हार्मोन बनाता है। हम जब खाना खाते हैं तब ये इंसुलिन ग्लूकोज को हमारे शरीर के सेल्स में पहुंचाता है ताकि वो एनर्जी में कन्वर्ट हो जाए। बट जब हमारे शरीर में इंसुलिन नहीं बनता है या इंसुलिन इस्तेमाल होना कम हो जाता है, तब ग्लूकोज की मात्रा हमारे शरीर में बढ़ जाती है और फिर हमें डायबिटीज की बीमारी हो जाती है। डायबिटीज के वजह से इंसान को बहुत सारी तकलीफें बाद में जाके हो सकती हैं, जैसे आंखों की बीमारी, गुर्दों की बीमारी, पैरों की बीमारी और दिल की बीमारी। तो इसलिए हमें अपनी शुगर को कंट्रोल में रखना बहुत जरूरी है।
2: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ, ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
2: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
3: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
2: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
3: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ। ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ

0: ਫੈਮਿਲੀ ਵਿੱਚ ਕਿਸੇ ਨੂੰ ਡਾਇਬਿਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ. ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ. ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਿਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ. ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ. ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ. ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ. ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਿਟੀਜ਼ ਵੱਧਦੀ ਜਾ ਰਹੀ ਹੈ. ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ. ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ.
1: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਿਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ.
0: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਿਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ. ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ. ਸੋ ਇਹ ਟਾਈਪ 1 ਡਾਇਬਿਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ. ਟਾਈਪ 2 ਡਾਇਬਿਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਿਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ.
1: ਜੀ ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਿਟੀਜ਼ ਦੇ ਲੱਛਣ ਕੀ ਨੇ.
0: ਡਾਇਬਿਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ. ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ. ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਿਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ. ਲੱਛਣਾਂ ਦੀ ਵੇਟ ਨਹੀਂ ਕਰਨੀ.
1: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
0: ਕੁਛ ਲੋਕਾਂ ਨੂੰ ਡਾਇਬਿਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ. ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਿਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਿਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ. ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਿਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਿਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ. ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ.
1: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ. ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ.
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ. ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ. ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ, ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦੇ.

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ, ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪਾਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ, ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ, ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ, ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
1: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ, ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵੈਲਪ ਹੋ ਸਕਦੀਆਂ ਹੈ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ ਹੈ।
0: ਜੀ ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
1: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
0: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ, ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ, ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ, ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ ਇਹ ਸਾਡੇ ਹਾਰਮੋਨ ਗਲੈਂਡਸ ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਨ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5 ਤੋਂ 10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
0: ਜੀ। ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ, ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
0: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੇ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸ ਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੇ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ, ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਲੀ ਵੱਧ ਜਾਂਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
1: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ।
0: ਜੀ ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
1: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
0: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਵੀ ਆਇਓ
1: ਵੱਡੇ ਦਿਲ ਦੇ ਬੰਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
2: ਕਿਰ ਦੁਬਾਰਾ ਹੋ ਜਾਵੇ
3: ਸੈਮ ਸੌਂਗ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸ ਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ कि जिहड़ी कमियां हैं पेशियां हैं वह पूरी की जान और जो खुराक इंसान लए उस नाल शुगर की मात्रा शरीर विच ज़्यादा ना वधे। सो मेन फूड ग्रुप्स जिहड़े असी आइडेंटिफाई करते हैं एक तो हुंदा है कार्बोहाइड्रेट। कार्बोहाइड्रेट आंदा है सिंपल अनाज तो, आटा हो गया, चावल हो गए, या अजकल नवे बाकी बाजरा है, जवार है, पुराने अनाज सी, या नवे अनाज अजकल इंडिया च काफ़ी पॉपुलर हैं, किनुआ या खुसखुस कहिंदे उन्हूं। सो ये फूड ग्रुप्स हैं कार्बोहाइड्रेट का। इस विच इंपॉर्टेंट है कि जिहड़ा असी कहने कंपलैक्स कार्बोहाइड्रेट कि अनाज जिन्ना मोटा है उन्ना ही अच्छा है
0: जी।
1: मैदा नहीं इस्तेमाल करना, उस विच स्टार्च बहुत हुंदी है, वो शुगर वधाएगा। इसी तरह जिहड़ी राइस है वाइट पॉलिश्ड राइस उस नाल शुगर ज़्यादा वधदी है। सो कंपलैक्स कार्बोहाइड्रेट्स असी लैंदे हाँ तो उस विच जिहड़ी शुगर दा राइस है वह घट हुंदा है और उस विच फाइबर कंटेंट ज़्यादा हुंदा है डाइट विच, जो कि अगेन शुगर कंट्रोल विच भी हेल्प करता है, कोलेस्ट्रॉल दे कंट्रोल विच भी हेल्प करता है और जनरल हेल्थ लई बहुत इंपॉर्टेंट है। सेकेंड फूड ग्रुप जिहड़ा बहुत इंपॉर्टेंट है उहनू कहिंदे आ प्रोटीन। हुण प्रोटीन नॉन वैजीटेरियन फूड्स विच जिद्दां चिकन, फिश, एग्स इन्हां चों आ जांदा है, या फिर वैजीटेरियन फूड्स विच दालां हो गईआं या मशरूम्स हो गए, पनीर हो गया, जिन्ना भी डेयरी है उन्हां विच प्रोटीन आता है। सो प्रोटीन की मात्रा भी अच्छी रखनी चाहिए। और तीजा फूड ग्रुप है फैट्स। फैट्स नू लेके भी काफ़ी धारनावां हैगियां लोगों विच। फैट टोटली घटानी नहीं हुंदी डाइट चो, बट हेल्दी फैट्स जिहड़ी पोली अनसैचुरेटेड फैट्स हैं, रिफाइंड वेजिटेबल ऑयल्स तो आंदियां हैं, वह ज़्यादा वधानियां चाहीदियां डाइट विच। और सैचुरेटेड फैट लेनी है बट घट मात्रा विच लेनी है। सब तो इंपॉर्टेंट फैट विच है कि फैट नू डीप फ्राई नहीं करीदा या उन्हों बार बार हीट नहीं करना चाहिए। इसके अलावा फ्रूट्स जरूर होने चाहिए हैं डाइट विच, सैलड्स होने चाहिए हैं, और जेडे बाकी माइक्रो न्यूट्रिएंट्स असी कहने विटामिन्स मिनरल्स, ये कोशिश की जाती है कि नैचुरल डाइट तो ही आन, जिदा सब्जियां दे राही, फ्रूट्स दे राही या फिर सलाद दे राही। जे किसी खास न्यूट्रिएंट दी काट है डाइट विच तां उसनू बारो सप्लीमेंट्स दे तौर ते दित्ता जा सकता है।
0: जी तो डॉक्टर साहब बहुत ही अच्छी इन्फॉर्मेशन तुसी दित्ती है, तो खास तौर पर जिहड़े साडे दर्शक ने उन्हां नू भी इहदे बारे च बहुत बेहतरीन जानकारी मिली भी है। तो नाल दी नाल हुण जांदे जांदे एक कोई हैल्दी टिप जरूर चाहांगे साडे जिहड़े इस वक्त दर्शक जुड़े हुए उन्हां दे वास्ते।
1: एक बहुत इंपॉर्टेंट मैसेज जिहड़ा लोकां तक पहुँचना चाहिए है कि डायबिटीज़ का अहम कारण है कि साडा लाइफस्टाइल पूरा चेंज हो गया है। और सब तो जरूरी है, डेफिनेटली डायबिटीज़ का इलाज इंपॉर्टेंट है, लेकिन सब तो जरूरी है कि डायबिटीज़ नू प्रिवेंट किया जाए। जेड़े कि रिस्क विच हैं, जिन्हां दे परिवार विच ऑलरेडी डायबिटीज़ की हिस्ट्री है या जिन्हां दा वजन ज़्यादा है, वो जे शुरू तो ही अपना लाइफस्टाइल ठीक कर लैन तो डायबिटीज़ होण दा खतरा पहला ही घट जाता है। और एक्टिव लाइफस्टाइल नाल डायबिटीज़ प्रिवेंशन की जा सकती है, वो खतरा ऑलमोस्ट 50-60% घट किया जा सकता है और एक सक्सेसफुल लाइफ जीती जा सकती है।
0: जी प्यारे दर्शकों, अज साडे नाल गलबात की है डॉक्टर गगन प्रिया जी ने, अते बहुत ही बाखूबी उन्होंने इन्फॉर्मेशन दी है शुगर के मरीजों के बारे च। अज साडे प्रोग्राम हैल्दी लाइफ के विच पुजन दे वास्ते डॉक्टर गगन प्रिया जी का असीं बहुत बहुत शुक्रिया अदा करते हैं।
1: धन्यवाद जी।
0: तो प्यारे दर्शकों, जेकर तुसीं साडे प्रोग्राम हैल्दी लाइफ नूं वेखना चाहुंदे हो तो हरेक एतवार दोपहर 3 बजे अते हरेक वीरवार दोपहर 2:30 बजे इस प्रोग्राम नूं वेख सकदे हो। अते खास तौर पर इस प्रोग्राम नूं सोशल मीडिया प्लेटफॉर्म के उपर वेखण दे वास्ते सबसक्राइब कर सकते हो चढ़दी कला टाइम TV प्राइम नूं। अते अज साडे खास प्रोग्राम हैल्दी लाइफ दे विच साडे नाल जुड़न दे वास्ते डॉक्टर गगन प्रिया जी का बहुत बहुत धन्यवाद। अते साडे प्यारे प्यारे दर्शक जो कि सानू वेख रहे ने उन्हां नूं भी प्यार भरी सत श्री अकाल।

0: ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
1: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ, ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ

0: ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ।
1: ਜੀ, ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਿਟਿਕਸ ਵਾਸਤੇ ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
0: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਿਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਿਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
1: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
0: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ ਔਰ ਸਭ ਤੋਂ ਜ਼ਰੂਰੀ ਹੈ। ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ। ਉਹ ਖਤਰਾ ਆਲਮੋਸਟ 50 ਤੋਂ 60% ਘੱਟ ਕੀਤਾ ਜਾ ਸਕਦਾ ਹੈ ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
1: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
0: ਧੰਨਵਾਦ ਜੀ।
1: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।

0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ

0: ਜਨਰੇਸ਼ਨ ਨੂੰ ਰਿਸਕ ਹੁੰਦਾ ਹੈ। ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸ ਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ। ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ। ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
1: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
0: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5 ਤੋਂ 10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
1: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
0: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
1: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
0: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
1: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
0: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ, ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ हर काम विच बैठे रहना, ये सब चीज़ा बहुत ज़्यादा ही एक ड्रास्टिक चेंज आया है पॉपुलेशन दे विच।
1: तो डॉक्टर साहब ये भी जानना चाहेंगे कि लोगों च ना एक स्टिग्मा है, लोग छपाते बहुत ने अपने डॉक्टर के कोल जाके अपनी प्रॉब्लम दसन लगे, उन्होंने बहुत डर लगता है कि अगर असं डॉक्टर दस देवे तो सू कोई पक्की जी दवाई है वो उपर लगा दिता जाऊगा, फिर पक्के टीकों के उपर ला दिता जाऊगा, ये बारे जरूर दसो।
0: इम्तियाज़ जी, ये बहुत ही वड्डा चैलेंज है साडे लई भी कि लोग डॉक्टर तो आन तो डरते बहुत हैं, वो छुपाना चाहते हैं सोसाइटी तो, जिदा कि कोई बीमारी बहुत वो वड्डी चीज़ हो गई असी लुका के रखनी है, इसका एक्चुअली नुकसान बहुत हुंदा है। एक गल समझनी है कि डायबिटीज़ जड़ी बीमारी है वो कोई तुहाडी गलती करके नहीं हुई, वो एक रिस्क सेगा जेड़ा सामने आ गया, और जिन्ना जल्दी असी डायबिटीज़ नू कंट्रोल करांगे और उसनू कंट्रोल विच रखांगे उन्ना ही जड़ा अगे फ्यूचर लाइफ है जेडे डायबिटीज़ दे नाल रिस्क हुंदे हैं वो कट जाते हैं। इसलिए इलाज सही टाइम ते शुरू होना चाहिदा है और जिद्दा ही डायबिटीज़ का पता चले उसी टाइम डॉक्टर को जाना चाहिदा है, सलाह लेनी चाहिए है। हुन ए समझन दी लोड़ है कि डायबिटीज़ भी आम बीमारियां दी तरह एक बीमारी है, इसनू सिर्फ देसी नुस्खियां नाल या सिर्फ खान पान दे कंट्रोल नाल कंप्लीटली ठीक नहीं कीता जा सकता, किसी ना किसी स्टेज ते दवाइयां दी भी लोड़ हुंदी है और किसी स्टेज ते इंसुलिन दे टीकियां दी भी लोड़ हुंदी है। सही टाइम ते इलाज शुरू कीता जाए तो उसका जड़ा सक्सेस है पूरी अगे पूरी लाइफ का सक्सेस बहुत अच्छा रहता है
1: जी। डॉक्टर साहब जिमें कि तुसी गल की है, ये लोगों से एक मिथ बनी हुई है कि अगर असी किसी प्रकार के नाल कोई डॉक्टर के कोल जावांगे तो फिर उन्होंने पक्के तौर पर दवाइया के उपर लगा दिता जाऊगा, पर नाल दी नाल ये भी गल है कि लोग ना अपने देसी इलाजों के जरूर पै जाते हैं कि हाँ जी असी फलाना कोई चीज़ करके पी लीए घोल के पी लीए तो असं नाल दी नाल छुटकी बजाने तो पहला पहला ठीक हो जाएंगे, ये बारे जरूर दसो जी।
0: हाँ, ये बहुत ज़्यादा गलत धारनावान लोगों च है डायबिटीज़ को लेके कि देसी नुस्खिया नाल ही इसका इलाज हो सकता है, जबकि जो इंपॉर्टेंट की है डेफिनेटली अपनी डाइट का ध्यान रखना है और उस विच भी डॉक्टर की सलाह जरूरी होंदी है, ट्रेन्ड डाइटिशियन की सलाह बहुत जरूरी है कि किस तरह की खुराक किस मरीज नू सूट करेगी। सबनों एक तरह की खुराक नहीं लिखी जा सकती, एक प्रेगनेंट लेडी गर्भवती लेडी जेड़ी है उसकी डाइट डिफरेंट होएगी, एक 70 साल के बुजुर्ग की डाइट डिफरेंट होएगी और एक 15 साल के बच्चे की डाइट डिफरेंट होएगी, इसलिए उस विच मेडिकल सलाह बहुत जरूरी है। उसके अलावा एक्सरसाइज जेड़ी है वो भी अपनी फिटनेस लई और ईवन शुगर कंट्रोल लई उसका भी महत्व हैगा है, और इसके अलावा जेड़ियां हैं देसी नुस्खे अक्सर काम नहीं करते हैं, वो फेल हो जाएंगे और उस दौरान विच 5-7 साल जेड़े हैं वो बीमारी दे वेस्ट हो जाते हैं, और यही 5-7 साल जेड़े पहले साल हैं ये बहुत महत्व रखते हैं, क्योंकि जेड़ी असी स्टडीज़ देखते हाँ जिन्हों का डायबिटीज़ कंट्रोल पहले 5-10 साल विच अच्छा रहा है उन्होंने अगे चल के कॉम्प्लीकेशनस जेड़े शुगर दे हैं वो नहीं आते, या जिन्हों का कंट्रोल खराब रहा है उन्होंने कॉम्प्लीकेशनस का खतरा एक्चुअली बढ़ जाता है
1: जी। तो डॉक्टर साहब अजिहे कौन कॉम्प्लीकेशन ने जेड़े ये आ सकते हैं?
0: हाँ, ये बहुत ही अहम सवाल है और लोगों को ये बहुत इंपॉर्टेंट है ये गल समझनी। इनफैक्ट जे असी देखिए तो अद्धे लोगों नू डायबिटीज़ जिन्हों है उन्होंने ये भी नहीं पता होंदा कि उन्होंने डायबिटीज़ है, जिन्हों पता है उन्होंने तो भी अद्धे प्रतिशत लोगों ये नहीं पता होंदा कि डायबिटीज़ नाल की खतरा है शरीर नू। हुण जिहड़े ऑर्गनज इनवॉल्व हो सकते हैं, सब तो पहला तो हार्ट, जिदा हार्ट अटैक्स का खतरा वधदा हैगा, हार्ट फेलियर का खतरा ज़्यादा हुंदा है, और उसके अलावा किडनी एक मेजर ऑर्गन है जिहड़ा गुर्दा कहिंदे हां असीं। इनफैक्ट गुर्दे दे फेलियर दा सब तो वड्डा कारण इस वक्त पूरे दुनिया विच इस वेले डायबिटीज़ ही है। उसके अलावा अखां विच अंधेपन दा कारण भी डायबिटीज़ एक अहम कारण है, पैरां दी नसा खराब होना या पैरां दे जिहड़े ब्लड सर्कुलेशन वैसल्स हुंदे हैं वो ब्लॉक हो सकते हैं, उस करके पैरां विच अल्सर्स या कोई होर डिफॉर्मिटीज़ डेवलप हो सकती हैं। सो ये बहुत ही इंपॉर्टेंट ऑर्गन्स हैगे हैं जिन्हां नाल लाइफ बहुत सही चलती है, जे ये डैमेज हो जाए तो डायबिटीज़ का ट्रीटमेंट बहुत कॉम्प्लीकेट हो जाता है
1: जी। डॉक्टर साहब बहुत जड़ी खास जानकारी है तुम्हें साढ़े नाल सांझी की है। तो डॉक्टर साहब जिमें कि चढ़दी कला टाइम टीवी के वालों एक उपराला किया जा रहा है कि असी सेहत दे नाल जुड़ी हुई जिहड़ियां जागरूकता वाली चीज़ा ने वो लोगों सामने लैके आ रहे हैं, तो विश्व पद्धर के उपर कुछ अजिहियां संस्थावां ने जो इस बारे में कम कर रही हैं?
0: हाँ, एक वर्ल्ड हेल्थ ऑर्गेनाइजेशन है ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ ਵਰਲਡ ਹੈਲਥ ਆਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਆਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
1: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਆਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ। ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: महिलाएं और मधुमेह, ये एक बहुत ही इम्पॉर्टेंट टॉपिक है और इसमें सबसे इम्पॉर्टेंट है गर्भावस्था मधुमेह। गर्भावस्था मधुमेह क्या होता है? जब कोई महिला गर्भ धारण करती है और उसमें शुगर की मात्रा बढ़ जाती है तो उसको गर्भावस्था मधुमेह कहते हैं। शुगर की मात्रा क्यों बढ़ जाती है गर्भधारण के बाद? गर्भधारण के बाद गर्भावस्था को मेंटेन करने के लिए, बच्चे को बनाने के लिए, भ्रूण को और परिपक्व करने के लिए कई तरह का हार्मोन स्त्री के शरीर में निकलता है और ये सारे हार्मोन जो होते हैं वो इंसुलिन रेजिस्टेंस के रूप में काम करते हैं, जिसके कारण उस स्त्री को गर्भधारण के गर्भावस्था के दौरान ज्यादा इंसुलिन निकालना पड़ता है उस शुगर को कंट्रोल करने के लिए। कई बार ये ज्यादा इंसुलिन निकालने के बाद भी शुगर कंट्रोल नहीं हो पाता है और इसको गर्भावस्था मधुमेह कहते हैं।
1: ਸਸਕਾਲ ਜੀ ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ ਇਹ ਸਾਡੇ ਹਾਰਮੋਨ ਗਲੈਂਡਸ ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
1: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
2: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
1: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
2: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
1: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸ ਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸ ਦਾ ਇਲਾਜ ਹੈ।
1: ਜੀ ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
2: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸ ਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹਨ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸ ਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸ ਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
1: ਅਤੇ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
2: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
1: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
3: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੇ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
2: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ, ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸ ਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
1: ਤਾਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ, ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ, ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ। ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੇ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
2: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ। ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
2: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ। ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵੈਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ ਹੈ
1: ਜੀ। ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
2: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
1: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਊਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਆ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ, ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬੋਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬੋਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ

0: Radio for Public Health is India's first 24/7 online and streaming health talk radio station, dedicated to public service announcement programs issued in public interest to promote evidence-based patient education and public health awareness.
1: Welcome to Radio for Public Health, a 24/7 live streaming and on-demand platform for doctors to reach, connect, engage and educate patients and high-risk citizens on evidence-based health education, thus enhancing health literacy and improve health outcomes.
2: ਸਸ਼ਕਾਲ ਜੀ ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
2: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
3: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
2: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ?
3: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ। ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ 2 ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ। ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
2: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ।
2: ਜੀ, ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
3: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ ਤੇ ਆਉਂਦੇ ਹਨ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
2: ਅਤੇ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
3: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
2: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
4: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
2: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
3: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ, ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
2: ਤਾਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ, ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ, ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ, ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ, ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
2: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੇ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਚੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
3: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਲੀ ਵੱਧ ਜਾਂਦਾ ਹੈ।
2: ਜੀ, ਤਾਂ ਡਾਕਟਰ ਸਾਹਿਬ ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
3: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ। ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ ਹੈ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ ਹੈ।
2: ਜੀ ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
3: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
2: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।